ਮਾਂ ਕੀਵੇ ਉਹ ਕੀਵੇ ਦਿੰਦੀ ਤਾਂ ਨਾਮੇ ਲੋ ਤੇ ਪਸੁੰਦਰ ਇੰਤ ਇਹ ਪਾਵੀ ਪਰਮਾ ਦੇ ਇੰਤ ਇਹ ਪਾਵੀ ਪਰਮਾ ਦੇ ਉਹ ਇਨ ਉਹ